ਕਬਰਾਵੇ ਧਾਯੂਨ ਇਹਨਿਨ ਗੁਦਾ ਨਾ ਤੀ ਫਦੀਦਨਾ ਤੋਨ ਥੋਏ ਹਦੀਦਨਾ ਤੁਮ ਬਥੋ ਨਭੋ ਉਵਾ ਨਾ ਤ੍ਰਿਸਤੀ ਉਵਾ ਬੇਮ ਬਥਿਓ ਹਦੀਦਨਾ ਕਸਤੂ ਅਨਹਿਨੇ ਗੁਤ ਕਦਾਤਾ ਤੋਨ ਥਿਨਿਨ ਹੋ ਹਦੀਦਨਾ ਤੁਮ ਬਥੋ ਊਧੇ ਦਾਏ ਬੁਗਨੋ ਹੋਈ ਤੀਤ ਸ਼ਿਵਿਪਤੀਤ ਦਾਇਤ ਕਤਿਯਕ ਏਇਨੇ ਨਾ ਨਿਹਰੂ ਹਿਨਿਨ ਇਤ ਤੁ ਹਦੀਦ ਤੋ ਹਦੀਦਨਾ ਕਸਤੂ ਬਰੇ ਤੁਕ ਨ ਸ਼ਾਬੂ ਬੁਆ ਵਾਰਕ ਦਾਏ ਬ ਦਾਏ ਮਿਆਦ ਉਵਾ ਬੇਮ ਬਥਿਓ ਦਾਏ ਨੇਯਾ ਦੋਕਨ ਅਮਸੇ ਹਿਨਿਨ ਹੋ ਹਦੀਦਾ ਨੇਹਦੇ ਤੂਨ ਓ ਤੁੰਦੇ ਉਵ ਉਮ ਬਾਬਾ ਉਵ ਓਨ ਊਧਈ ਨਾ ਥਾਇਆ ਅਤੀਦਾਏ ਬੁਹਰੀਨ ਇਮ ਬਤੇ ਓ ਮਿਆਦੀ ਫਦੀਦਾ ਨੇਹਦ ਇਨ ਹਿਨਿਨ ਕਸਾਕ ਤਿਕਤੇ ਨਾ ਹਿਨਿਨ ਭਲੀਏ ਦ ਸ਼ਨ ਕਿਤੇ ਨਾ ਤੋਨ ਹੋ ਥੋ ਹਦੀਦਾ ਨੇਹਦੇ ਤੂਨ ਉਮ ਬਤੋ ਹਿਨਿਨ ਨਹਿਰੂਏਤ ਓ ਕਸਾਕ ਓ ਤੋ ਤਕਤ ਓਨ ਓਰੋ ਅਸ਼ਾਡਿਕ ਤਿਰਗ ਓਨ ਉਫੀਓ ਯਾ ਕਿਸਤੀਨੀ ਅਸ਼ਾਡਿਕ ਤਿਰਗ ਅਮ ਕੱਤਿਆਪ ਹੀਦਾ ਵਿਆਕਿਸਤੀਨਿ ਕਸਤੋ ਤੋਨ ਥਮੀ ਤੁਅ ਤੋਨ ਫਿਤੁਅ ਕਸਤੋ ਹਾਬਰੇ ਉਮ ਥਾਤੀ ਤੁਤਕਤ ਓਰੋ ਤਿਤਫਾਇਕ ਬਲੀ ਨਾ ਹਰੀ ਮੱਲਾਪ ਓਦੋਰ ਉਬਤੂ ਫਰੀਏ ਤਿਕਤੇ ਨਾ ਤਿਲਵਿਆ ਉਅ ਤੋਰਾ ਉਅ ਕਸਤੋ ਹੋ ਸੀਤਨੀ ਤੁਤਿਲਗਾ ਉਅ ਤੋਰਾ ਉਹ ਸਿਆਤ ਅਕੈ ਓਰ ਫਰੀ ਉਂਦਾ ਵਿਕਾਇਕ ਏ ਨਾਇਕੀ ਮੱਲਾਪ ਹਰੀ ਉਤੁ ਤਕਤ ਮਲੋ ਤੁਮਸ ਓਰੋ ਕਡਿਸਤੀਨਿ ਮਲੋ ਤਮਸੇ ਤਿਹਰੀ ਓਰੂ ਦਿਬਨੂਬ ਅਕੀਤ ਤਾਫਾ ਫੇਲਿਤ ਹੰਗਾ ਗੂਫੀਓ ਉਨੇ ਏਤ ਨਕੁਮਾਨਾਤਨੀ ਮੱਲਾ ਬਿ ਨਕੁਮਾਨਾਇ ਖੀ ਦਾਏ ਰਿਬੀ ਆਤਿੰਦੀ ਦਾਏ ਬਦੀ ਅਤਿੰਦੀ ਉਤੁਨਾ ਤੀ ਦਾਏ ਓਨ ਓਰ ਤੁਤੂੰਦੀ ਅਕਰਾ ਸ਼ਨ ਹੋਇ ਸ਼ਗਾਮਾ ਤੂ ਓਨ ਸ਼ਨ ਅੰਬਰੋ ਕਸੋ ਹੋਇ ਸ਼ਗਾਮਾ ਤਕੈ ਬਰੂ ਲਹਿਤ ਤੁਮੀ ਨਹੀਤ ਬਿਡਿਗਿਰ ਤਕ ਇਕਤਿਓ ਬਤੋਹਨ ਨਾਤ ਬਰੋ ਅਰਿਵੇਤ ਗੁਦਾਤ ਦਾਤਨੀ ਅਰੇ ਤੂਰਾ ਉਮਬਾਬਾ ਆਯੂ ਓਮ ਓਰ ਓਨ ਉਮਬਾਬਾ ਦਿਬਨੂਬ ਅਕੈ ਹੰਕਾਇ ਓਨ ਉਮਬਾਬਾ ਉਨੇ ਥੋਇ ਸ਼ਗਾਮੀਨੀ ਹਵਾ ਦੁੱਖ ਸ਼ਗਾਮੀਨੀ ਓਮ ਬਿ ਦੁੱਖ ਸ਼ਗਾਮੀਨੀ ਕਸਤੇ ਤਿਥਯਾਤੇ ਓਨ ਉਮਬਾਬਾ ਬਾਬੂ ਕੁਬਾਰੁਕ ਉਤੁਨਾ ਤੀ ਦਾਇ ਬ ਇਸ਼ਬੂਬ ਬ ਈਵਿਨ ਬ ਦਾਇਨ ਦਾਇ ਥਯਾਤਿ ਬ ਦਾਇ ਮਿਆਦੀਬ ਇਸ਼ਲਿਕੁਅ ਇਗੁਦਾਉ ਕਸਤੇ ਥਯਾਤਿਬ ਦੁੱਖ ਦਈਨੀ ਮੱਲਾਬ ਦੁੱਖ ਦੂਫੀਨੀ ਦੁੱਖ ਇਥਕੀਰ ਦੁੱਖ ਇਸਤਲੀਫ ਉਮਬਰੁਕ ਧਈ ਬ ਇਕਤਾ ਮਿਆਦੀਬ ਬ ਈਵਿਨ ਮਿਆਦੀਬ ਕਸਤੋ ਉਮਬਤੋ ਦੁੱਖ ਸਕੀਨ ਉਂਦਾ ਵਿਕਾਇਕ ਇਨ ਅਰ ਓਨ ਉਮਬਾਬਾ ਉਹ ਤੋਂਦੇ ਉਹ ਏ ਵਿਨ ਨੋਬ ਅਨ ਅਰ ਇਨ ਉਮਬਾਬਾ ਤੋਂਦੇ ਉਹ ਦਾਏ ਬੁਹਰੀ ਨੇ ਤੋਨਾ ਤੂ ਅਰੇ ਓਰ ਉਕਨ ਵਿੰਤਿਤ ਡਿਗਿਲ ਤਕ ਇਕਤਿਓ ਬੇਨ ਓਦੋਰ ਅੰਬਾਬਾ ਹੋਇ ਸ਼ਗਾਮਾ ਬਾ ਗੁਦਸ਼ਨ ਹੋਇ ਸ਼ਗਾਮਾ ਬਾ ਕੋ ਦਾਏ ਬੁਹਰੀ ਤੂਨ ਬਰੋ ਅਰਰੀ ਦਾਏ ਓਰ ਇਕਤਿਕ ਲਹਿਤਲਾ ਉਹ ਉਰੇ ਉਹ ਦਾਈ ਥਾਇ ਆਤਿਬ ਦਾਇਨੀ ਤੋਂਦੇ ਉਹ ਅੰਬਾਬਾ ਉਹ ਦਾਏ ਬੁਹਰੀ ਤਕ ਇਕਤਿਕ ਲਾ ਉਹ ਉਰੇ ਉਹ ਉਦਾਇ ਨਿਤਿਆਮੀਨਿ ਦਾਇ ਥਾਇ ਆਤਿਬ ਦੇਨਿ ਅਕੋ ਉਤੁਨਾਤੀ ਦਾ ਇਨਹਿਨ ਉਮਬਾਬੇ ਕੁ ਦੇਤੇ ਕੁ ਇਮਬਤੇ ਨਕੁਮਨਾਯਾਨਾ ਦਾਇ ਉਵੇਰਨਾ ਹਮੋਇਸਾਨਾ ਇਹਰੂਨੇ ਨ ਕਹੀਨਾ ਅਦਗਿਰਤੇ ਨ ਹਦਿਤ ਊਤਕ ਉਤੋਂਦੇ ਉਹ ਉਮਬਾਬਾ ਵਦਾਇ ਬੁਹਰੇ ਦਾਇ ਤਕ ਇਕਤਿਨੂਨ ਬਰੇ ਅਮਾਕ ਤਿਵਰੀਏਕ ਤੁ ਦੁਨਿਆਤਿਓ ਕੁ ਕਸਿਓ ਤਵਰੇਨੇ ਉਹ ਤੁਲਾ ਉਹ ਕਸੋ ਹੋ ਦਾਇ ਥਾਇ ਆਤਿਬ ਕਾ ਦਾਤਾਇਆ ਊਤਕ ਤਿਫਗਰੰਦੇ ਹਰਿਯੇਕ ਫਗਰ ਅਕੇਕ ਫਗਰੰਦ ਉਗਾਵੀਸੋ ਹਾਇ ਅਕੀਨੀ ਯਾਰੇ ਕੁ ਦੇਤੋ ਕੁ ਬਾਬੋ ਕੁ ਇਮਬਰੇ ਦਾਇ ਤਿਵਰੀਏਕ ਦਾਇ ਤਕ ਤਿਕਤੇ ਆਯਾ ਬੇਤੁਨਾ ਤੀ ਦਾ ਇਨਹਿਨਿਨ ਤੁਤੋਨ ਤੁਨੇ ਅਦੇ ਤੁਕ ਨੰਬਤੂ ਓਮ ਬਾਬੂ ਕੁ ਦੇ ਤੁਕ ਹੋਕ ਸ਼ਗਾ ਮਾਬਾ ਗੁਦ ਸ਼ਨ ਗੁ ਦੁਕ ਸ਼ਗਾ ਮਾਬਾ ਉਤੁਨਾ ਤੀ ਦਾ ਹੋਇ ਕਨ ਫਰਜ਼ਮ ਤਾਇਆ ਉਤਕਤ ਕਖਤੇ ਤਕਤ ਤੁਕਿਦ ਆਇਆ ਉਨੂ ਤਕ ਇਹ ਤਕ ਤਕ ਉਕਿਦ ਆਇਆ ਉਤੁਨਾ ਤੀ ਦਾ ਉਦਾਇ ਤਿੰਦ ਆਇਆ ਅਰੇ ਨਾ ਦੋਰੂ ਏ ਉਨੈ ਬਿਡਿਗੀਲਾ ਬਿਕਤੀਨੋ ਬੇਨ ਓਦੋਰ ਵੇ ਤਾਤਿਬ ਦਾਮੇ ਨਕੋ ਓਦੋਰ ਕਸਿਓ ਬਰੋਕ ਦੋਕ ਸ਼ਨ ਇਕਤੀਨੇ ਉਮ ਬਰ ਹੋਯੁ ਮੇਲਤੀ ਤੋਨਾ ਤੂ ਲੇਨੇਕ ਦਾਇਬ ਤੁਰੀਏ ਤੋਨਾ ਤੂ ਸ਼ੰਗੁ ਓਕਨ ਬਰੋ ਓਕਨ ਲੇਕ ਸ਼ੰਗੁਈ ਡਾਇਆ ਗੁਤਿੰਗਾ ਦੀ ਆਇਆ ਲਹਿਤ ਉਮ ਬਰੁਕ ਦੇ ਤੋ ਕੁ ਬਾਬੋ ਕੁ ਦਾਇਬ ਤੁਰੀਏਕ ਲਹਿਤੀ ਅਰਾਕ ਬਰੋਖਨ ਦਾਇਬ ਵਰੀਨ ਅਰੇ ਬਰੇ ਅਮਾਕ ਤਿਵਰੀਏਕ ਤੁ ਤੁਮਾਗੇ ਅਮਾਕ ਤੋਕੋ ਬਰੁਕ ਤੁ ਦੁਨੀਆ ਤਿਬ ਕਲੀ ਬਾਪਤਾਇਆ ਮੱਲ ਆਪ ਕਲੇ ਬਾਪਤਾ ਉਤੁਨਾ ਤੀ ਦਾ ਇਨਹਿਨਿਨ ਉਨ ਊਧਈ ਉਨ ਅਰਰੇ ਇਕਤੀਨੇਕ ਓਤ ਇਕਤੀਏਕ ਓਰ ਇਕਤੀਏਕ ਇਮੀਨੈ ਡੀਲ ਤਕ ਇਕਤਿਓ ਬੇਨ ਓਦੋਰ ਤੋਂਦੇ ਉਹ ਬਾਬਾ ਉਹ ਦਾਇ ਬੋਰੀਏ ਤੂਨ ਅਰਰੀਵ ਊਤਕ ਵਿੰਤੀਤ ਇੰਦੀਰੋਪ ਤੁ ਤਕਤੋ ਦਾਇ ਬੋਰੀਓਬ ਅਰੇ ਦਾਇ ਬੋਰੀਓਬ ਇਮ ਬਰੇ ਸ਼ਿਵਿਪਤੀ ਬਰੇ ਦਾਇ ਬੋਰੀਏ ਨ ਮੱਲਾਪ ਤੋਂਦੇ ਉਹ ਬਾਬਾ ਉਹ ਦਾਇ ਬੋਰੀਏ ਤੂਨ
ಅರ್ವಾಥು ತು ದಾಯಿನಾತು ಶಬೂನಾತು ಬೆತ್ತು ನಾತಿದ ಎನ್ಹೆನೆನ್ ತುತ್ತೋನ ತು ದಾಯಿತ್ ನಿಸರಿ ಓಕ್ನ ದಾಯಬ್ ಸಕ್ತೇನೆ ತೋನ ಅರ್ವಾತೋಕ್ನಾತು ಅರೆ ಮಲ್ಲ ಬಾಬು ಕ್ಲಿಯೋ ತರುದೇತು ಕ್ಲತ್ನಿಯೋ ಯಬ್ಬಾಬ್ದೀತಿ ಕ ಅಂಕಿರ್ತಾಯ ಹೊಯ್ ಕಗ ದೈ ಕಗ ದಪ್ತಾಯ ಇದಾಯಬ್ ತಿಂದಿಯ ಒಂದಾಪ್ ಎನ್ಹೆನೆನ್ ತುತ್ತೋನ ಥೋ ಹದಿದ್ನೇ ತುಂಬತೋ ಕಸ್ತೋತು ನಿಸರಿವೆ ತುಕ್ನ ದಾಯಿನ ನಿಸರಿ ಓಕ್ನ ಶಬೂಬ್ನ ನಿಸರಿ ಓಕ್ನ ಒತ್ತು ಬಿಡಾವಿ ಇಕತೀನಿ ಮೀನಿಕ ಏನಿ ಮೀನಿಕ ಎನ್ಹೆನೆನ್ ಎನೆ ಭಲ್ಯಾನಿ ತಿಮ್ನೇತ್ ಅರೇನಿ ಇಕತಿಮ್ನೋಬನ್ ಮಲ್ಲಾಬ್ ದಾಯಬ್ ಹಾಯ್ ಇಶ್ಬೂಬ್ನೇತ್ ಅರೇನಿ ಎನ್ಹೆನೆನ್ ಒತ್ತು ಬಿಡಾವಿಯೇತಿ ಗುದಾನ ದಾಯಿತ್ ನಿಬರಿಯತ್ತೆಹೆ ಅರೆ ಅಮಾಕ್ ತಂಕ ಕುಡ್ತಾಕೋ ಉನೂಧೈ ತೋ ದಾಯಿತ್ ತೋಶ್ಬೋತ್ ರೇತಿತ್ ಸಕೇನೆಕ್ ನಿಸರಿವೇನಾತು ತೋ ಮಾಕ್ ಫಿದ್ನಿ ತಿರ್ತಿತ್ ಹಗಿಲ್ನೆ ತೋನ ಕಸ್ಸಾನ್ ನಿಸರಿಯೋ ದೇತು ಕುವ ಬಾಬು ಕುವ ದೋಕ್ಷಗಾಮ್ಯಾನ ಉಕ್ನಾಕ್ ತಿಕ್ತೇನ ಗ್ವದೋಗ್ ದಾಯಾಬ ಗ್ವದೋಗ್ ದಾಯೇನೈತ್ ಇಸೋವಿನ್ ನೈತೋಕ್ ಬಿಡ್ಡಿಗಿಲ್ ತಕ್ ಎಕ್ವಸೀನೋ ಕೋಪ್ ಬೇನ್ ಓದೋರ್ ಉಂಬರೂಕ್ ದಾಯಬ್ ತಿವರಿಯತ್ತೂನ ತೂಕ್ನ ಉಂಬ ತೂ ಫಗರ್ ತಿಕಚಿಯ ಹಿಸಾಬು ಫಗರಂದಿ ತ್ವರಿ ತೆಕ್ತ ಒತ್ತು ನಾತಿ ದೈನ್ ಹಿನಿನ್ ಶಬು ನಿಸರಿವೋಕ್ ದೇತು ಕುಂಬರೂಕ್ ಅಂಸೆ ಶಲಿಕ್ನ ಹಿಸ್ಸೀತ್ನಿಯೇಕ್ ಉನ್ನೆ ಥಿಸ್ಸೀತ್ನಿಯೋಕ್ ಲಾಭ್ ತೀಕ್ತಿಯೇಕ್ ಅಂಸೆ ಭವಾತ್ ಕಸ್ಸೋ ಕನಾತ ಕಿಯೋಗ್ ಗದೆ ಕಿಯೋಗ್ ಸರೆ ಅಸ್ಲು ಕನಾತ ಬೆತ್ತು ನಾತಿದ ಕನಾ ಕರ್ರಾವಾನ ಅಂಸೆ ಉಂಬರೂಕ್ ಲಹನೈ ದಿಬ್ನು ಅಥಿಸ್ಯಾಬ್ ತೀಕ್ತಿಯೇಕ್ ಉಂಬತೋ ಉನ್ ಉಗ್ನಿ ಭಿಸ್ಯಾತ್ಯ ಆತಿಬ್ದಾತ್ನಿ ಅದ್ಗಿರೇತಿ ಥ್ವಾತ್ ಕನಾತ ಉಂಗದೆ ಕಿಯೋಕ್ ಸರೆ ಮತ್ನಿ ತುಂಬತೋ ಕ್ನಾಕ್ರಾವಾನ ತಿಕ್ತಿನ್ ಅರೆ ಬಾಬುಗ ಕತಿಯಕ್ ನಕುಮನಾಯಿನೋಕ್ ಅಕೋ ಉಂಬರೋಕ್ ಲೇರ್ ಹಿಯೋಕುಬ್ ತಿತ್ತಿಲ್ಹನೈ ಹತೀತಿ ಹೋಕ್ ಇಫ್ರೇತ್ ಅರೆಯೇ ಥಯಾತಿಬ್ ದಾಮಿನಿ ಉತ್ತುನಾತಿದಾಯ್ ಉನುಂ ಬಾಬಾವ ತೂಂದೇ ಉವ ದಾಯ್ ವರಿ ಊತಕ್ ದಾಯ್ ತಕ್ ಇಕತಿಯ ಮಿತಿಯಾಯ ಅಮಾಗ್ವರೆ ತಿವರಿಯೇಕ ಲಾ ಉವ ಔರೆ ಉವ ಉಂಬರೋಕ್ ದಾಯಬ್ ದಾತ್ಮಿಯ ಬರೆ ದಾಯಬ್ ತಿವರಿಯೇಕ್ ಅಮಾಗ್ ದಾತ್ಮಿಯ ಬರೆ ಅಮಾಕ್ ತಿವರಿಯೇಕ್ ತುಬಿಡಾವಿ ಉದಯೂನ್ ದಲ್ಲ ದಾಯಬ್ ದಾತೇನ ದೀ ಮಶಾಲ ಕಸ್ಸನ್ ದಾಯಬ್ ದಾನೈ ಥದಿ ಧಲ್ಲಾನು ಅದಿನ್ಯೆತ್ತು ತೀಮ್ ಸೌನೇತು ಎನ್ಹೆನೆನ್ ಎಂಬಾಬಾಯ್ ರೆದಾಯ್ ಹದೀದ್ನಾ ಉಂಬಾಬಾ ಉವ ತೊಂದೆ ಉವ ದಾಯಬ್ ವರಿ ಊತಕ್ ಉಂಬರು ದಾಯ್ ತಕು ಆಬ್ ದಾಯಬ್ ದಾಯಿನಿ ಔರೇಬ್ ದಾಯಬ್ ದೈನಿ ಲಹಿತ್ ಲಹಿತ್ ಬಿತ್ಕಾಯ್ತ್ ಯರಾ ಬರೋ ದಾಯಬ್ ವರಿನ್ ಊತಕ್ ಬರೆ ಅಮಾಗ್ ಇವರೆ ಲಹಿತ್ ಅರ ಉನ್ ವರ ತೊಂದೆ ಉಂ ಬಾಬಾ ಇವರಿ ಇವರಿನ್ ಬೆತ್ತು ನಾ ತೀದ ಉನ್ ಉದಯ್ ಉಗುನೋ ತುತ್ತೋನ ಹೋ ಎದಿನೆ ತೋನ ಹೆನಿನ್ ನಿಸರಿವ್ ರಾಧಿಯು ಸಮರ್ ತುಷ್ಬೋನ ಐಸಲಾಮಿ ನೋಕ್ನ ಏನೆ ಉವ ವರೆ ನೆ ಉವ ಶಾಲ ಉದಾಯಿನಾಯ್ ನಿಮ್ಮರ್ರೆ.